ਕਾਂਦੇ ਜਨਾਨੀ ਕਾਂਦੇ ਰਨਾ ਤਾਂ ਉਹ ਦਸੀ ਸੁਹਾਂਦੇ ਮਣੀ ਸਾਜੀ ਪਿੱਟਰ ਲਗੀ ਜੁਝ ਕਿਸਾਨਾ ਸਾਥੀ ਕਸਾਦ ਜਾਲੇ ਆਲੋ ਕਮਾਲਾ ਬਹਾਰ ਅੰਕਰ ਭੇੜਾ ਕੀ ਫਸੂ ਛੀ ਖੀਰ ਸਗਰੇ ਕਪੇਟ ਭੋਖ ਜਾਲਾ ਜਲੇ ਜੇਬੇ